ਪੰਜਾਬ ਦੀ ਸਭ ਤੋਂ ਸੋਹਣੀ ਬੋਲੀ ਉਹ ਹੈ ਜੋ ਸੁਰਾਂ ਵਿੱਚ ਢਲ ਕੇ ਹਰ ਦਿਲ ਨੂੰ ਆਪਣਾ ਬਣਾ ਲੈਂਦੀ ਹੈ। ਆਓ ਸੁਣਦੇ ਹਾਂ ਅਗਲਾ ਗੀਤ।

ਪੰਜਾਬ ਦੀ ਧੀਆਂ ਆਪਣੀ ਮੁਸਕਾਨ, ਹਿੰਮਤ ਅਤੇ ਜ਼ਿੰਦਾ ਦਿਲੀ ਲਈ ਜਾਣੀਆਂ ਜਾਂਦੀਆਂ ਹਨ। ਜਦੋਂ ਇਹ ਰੰਗ ਸੰਗੀਤ ਨਾਲ ਮਿਲਦਾ ਹੈ ਤਾਂ ਬਣਦੀ ਹੈ ਇੱਕ ਯਾਦਗਾਰ ਪੇਸ਼ਕਸ਼।

0: ਈ ਤੁਹਾਨੂੰ ਸ਼ਹਿਦ ਨਿਕਾਲਣ ਵਾਲੀ ਮਸ਼ੀਨਾਂ ਦੀ ਜ਼ਰੂਰਤ ਵੀ ਇਸ ਕੰਮੇ ਤਾਂ ਹੀ ਪਾਉਣੀ ਕਨੇ ਦੇਖਾ ਇਸ ਕੰਮੇ 'ਚ ਸ਼ੁਰੂ ਕਰਨ ਤਾਂ ਹੀ ਜਿਹੜਾ ਐਸਾ ਹੈ ਕਿਸਾਨ ਸਾਥੀਓ ਤੁਹਾਨੂੰ ਕੋਈ ਜ਼ਮੀਨ ਖਰੀਦਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਂ ਇਸ ਕੰਮੇ 'ਚੋਂ ਆਪਣੇ ਖੇਤੇ ਦੀ ਮੇੜਾ 'ਚ ਜਾਂ ਬਗੀਚੇ 'ਚ ਜਾਂ ਫਿਰ ਆਪਣੇ ਘਰੇ ਦੇ ਕਿਸੇ ਵੀ ਖਾਲੀ ਹਿੱਸੇ 'ਚ ਜਿਹੜਾ ਐਸਾ ਇਸ ਕੰਮੇ 'ਚੋਂ ਸ਼ੁਰੂ ਕਰੀ ਸਕਦੇ ਕਨੇ ਇੱਕ ਗੱਲ ਹੋਰ ਤੁਸੀਂ ਦੱਸਿੰਦੇ ਕਿ ਆਮਦਨੀ ਜਿਹੜੀ ਐਸਾ ਸਿਰਫ ਤੁਹਾਨੂੰ ਸ਼ਹਿਦ 'ਤੇ ਨਹੀਂ ਹੋਣੀ ਹੈ ਇਸ 'ਚ ਤੁਹਾਂ ਰੋਇਲ ਜੈਲੀ ਮਧੂਮੱਖੀ ਦਾ ਮੋਮ ਕਨੇ ਪਰਾਗ ਮੋਨੀ ਵਿਸ਼ ਵੀ ਲੈ ਸਕਦੇ ਕਨੇ ਇਹਨਾਂ ਦਾ ਉਪਯੋਗ ਜਿਹੜਾ ਐਸੇ ਦਵਾਈਆਂ ਕਨੇ ਜਿਹੜੇ ਹਨ ਸੌਂਦਰਯ ਪ੍ਰਸਾਧਨ ਹਨ ਤਿੰਨਾਂ 'ਚ ਵੀ ਹੁੰਦਾ ਹੈ ਤਾਂ ਕਿਸਾਨ ਭਾਈਓ ਦੇਖਾਂ ਨਾ ਕਿਤਨੇ ਫਾਇਦੇ ਨੇ ਇਸ ਮਧੂਮੱਖੀ ਪਾਲਣ ਦੇ ਕਨੇ ਇਸ ਤੋਂ ਇਲਾਵਾ ਇੱਕ ਹੋਰ ਬੜਾ ਫਾਇਦਾ ਅਸਾਂ ਦੇ ਕਿਸਾਨਾਂ 'ਚ ਹੋਣਾ ਹੈ ਕਿ ਜਿਹੜਾ ਪ੍ਰਾਕਿਰਤਿਕ ਪਰਾਗਣ ਹੈ ਇਸ 'ਤੇ ਜਦੋਂ ਮੱਖੀਆਂ ਜਿਹੜੀਆਂ ਫੁੱਲਾਂ ਪਰ ਜਾਂਦੀਆਂ ਕਨੇ ਬਹਿੰਦੀਆਂ ਤਾਂ ਇਸ 'ਤੇ ਪਰਾਗਣ ਅਤੇ ਫਸਲਾਂ ਜਿਹੜੀਆਂ ਹਨ ਇਸਦੀ ਪੈਦਾਵਾਰ ਜਿਹੜੀ ਇਸ ਹੈ 20-25% ਤੱਕ ਹੋਰ ਵੀ ਬੜੀ ਜਾਂਦੀ ਤਾਂ ਦੇਖਾਂ ਨਾ ਕਿਤਨੀ ਖਰੀ ਗੱਲ ਹੈ ਕਿ ਅਗਰ ਤੁਸੀਂ ਇਸ ਵਿਵਸਾਇ ਜੋ ਅਪਣਾਉਂਦੇ ਨੇ ਤਾਂ ਤੁਹਾਡੀ ਪੈਦਾਵਾਰ ਜਿਹੜੀ ਇਸ ਹੈ ਵੀ ਵਧਣੀ ਕਰ ਤੁਸੀਂ ਇਸ 'ਤੇ ਜ਼ਿਆਦਾ ਜਿਹੜਾ ਫਾਇਦਾ ਹੈ ਜ਼ਿਆਦਾ ਮੁਨਾਫਾ ਵੀ ਹੋਣਾ ਕਨੇ ਯਾਨੀ ਕਿ ਆਮਦਨੀ ਕਨੇ ਫਸਲ ਉਤਪਾਦਨ ਵੀ ਜਿਹੜਾ ਸੈ ਵਧਣਾ ਹੈ ਕਨੇ ਤੁਸੀਂ ਇੱਕ ਗੱਲ ਇਹ ਵੀ ਦੱਸਿੰਦੇ ਕਿ ਇਸ ਕੰਮੇ ਸ਼ੁਰੂ ਕਰਨ ਤਾਂ ਹੀ ਜਿਹੜੇ ਸਰਕਾਰ ਹੈ ਸਭ ਵੀ ਆਪਣੇ ਆਹਦੇ ਕਿਸਾਨਾਂ ਨੂੰ ਆਰਥਿਕ ਮਦਦ ਕਰਦੀ ਹੈ ਤਾਂ ਉਹ ਜਾਣਦੇ ਨੇ ਕਿ ਕਿਵੇਂ ਕਰਕੇ ਜਿਹੜੀ ਸਿਆਹਦੀ ਸਰਕਾਰ ਹੈ ਸੈ ਕਿਸਾਨ ਸਾਥੀਆਂ ਦੀ ਮਦਦ ਕਰਦੀ ਹੈ ਤਾਂ ਭਾਰਤ ਸਰਕਾਰ ਕਿਸਾਨਾਂ ਦੀ ਆਏ ਬਣਾਉਣ ਵਾਸਤੇ ਰਾਸ਼ਟਰੀ ਮਧੂਮੱਖੀ ਪਾਲਣ ਐਵਮ ਸ਼ਹਿਦ ਮਿਸ਼ਨ ਯਾਨੀ ਕਿ NBNHM ਜਿਹੜੇ ਸੈ ਚਲਾਉਂਦੀ ਹੈ ਇਸ ਦੇ ਤਹਿਤ ਸਰਕਾਰ ਬਕਸੇ ਉਪਕਰਨ ਕਨੇ ਟ੍ਰੇਨਿੰਗ ਪਰ 50% ਤੱਕ ਭਾਰੀ ਅਨੁਦਾਨ ਜਿਹੜਾ ਸੈ ਆਹਦੇ ਕਿਸਾਨਾਂ ਨੂੰ ਦਿੰਦੀ ਹੈ ਤਾਂ ਫਿਰ ਕਿਸਾਨ ਸਾਥੀਓ ਤੁਸੀਂ ਇਸ ਯੋਜਨਾ ਦਾ ਫਾਇਦਾ ਜਿਹੜਾ ਸੈ ਜ਼ਰੂਰ ਉਠਾਉਣਾ ਹੈ ਕੰਨੇ ਇਸ ਯੋਜਨਾ ਦੇ ਅਨੁਸਾਰ ਤੁਸੀਂ ਕਿਸੇ ਵੀ ਕਿਸ਼ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਉਦਯਾਨ ਵਿਗਿਆਨ ਕੰਨੇ ਸੰਪਰਕ ਕਰਕੇ ਟ੍ਰੇਨਿੰਗ ਵੀ ਕਰ ਸਕਦੇ ਕੰਨੇ ਸਬਸਿਡੀ ਦਾ ਫਾਇਦਾ ਜਿਹੜਾ ਸੈ ਵੀ ਉਠਾਈ ਸਕਦੇ ਨੇ ਤਾਂ ਮੈਨੂੰ ਲੱਗਦਾ ਕਿ ਅੱਜ ਹਾਂ ਆਪਣੇ ਕਿਸਾਨ ਸਾਥੀਓ ਬੜੀ ਹੀ ਮਹੱਤਵਪੂਰਨ ਜਾਣਕਾਰੀ ਜਿਹੜੀ ਸੈ ਦਿੱਤੀ ਹੈ ਕੰਨੇ ਇਸ ਦਾ ਫਾਇਦਾ ਆਹਦੇ ਕਿਸਾਨ ਸਾਥੀਆਂ ਅਸੀਂ ਕਿਸਾਨ ਭਾਈਆਂ ਜਿਹੜਾ ਸੈ ਜ਼ਰੂਰ ਉਠਾਉਣਾ ਹੈ ਤਾਂ ਕਿਸਾਨ ਸਾਥੀਓ ਕਾਰਜਕ੍ਰਮ 'ਚ ਅੱਗੇ ਵਧਦੇ ਨੇ ਕਨੇ ਪਹਿਲੇ ਸੁਣਦੇ ਨੇ ਇੱਕ ਸੰਦੇਸ਼ ਕਨੇ ਉਸ ਤੋਂ ਬਾਅਦ ਤੁਸੀਂ ਸੁਣਾਉਣੀ ਹੈ ਇੱਕ ਭੇਂਟ ਵਾਰਤਾ
1: अरे सागर बड़े खुश नजर आ रहे हो, क्या बात है?
2: खुश तो होना ही है भाई, क्योंकि हिमाचल की हक की लड़ाई में एक और बड़ी सफलता जो मिली है।
1: अच्छा, ऐसी कौन सी खुशखबरी है, हमें भी बताओ।
2: मुख्यमंत्री ठाकुर सुखविंदर सिंह सुक्खू के प्रयासों से किशाऊ बांध परियोजना में हिमाचल ने ऐतिहासिक जीत हासिल की है।
1: वो कैसे?
2: करीब 15,000 करोड़ रूपए की लागत और 422 मेगावाट क्षमता वाली किशाऊ परियोजना में बिजली उत्पादन के लिए होने वाले लगभग 2,000 करोड़ रूपए के हिमाचल के हिस्से के खर्च का बोझ अब प्रदेश पर नहीं पड़ेगा।
1: फिर ये खर्च कौन उठाएगा?
2: परियोजना के पानी से लाभान्वित होने वाले दिल्ली, राजस्थान और हरियाणा राज्य ये खर्च वहन करेंगे।
1: वाह, इससे हिमाचल को क्या फायदा होगा?
2: फायदा ही फायदा। परियोजना से बिजली उत्पादन शुरू होने पर हिमाचल प्रदेश को हर वर्ष लगभग 600 करोड़ रुपए की अतिरिक्त आय सुनिश्चित होगी।
1: यानी प्रदेश के अधिकार भी सुरक्षित और भविष्य भी मजबूत।
2: बिल्कुल, ये मुख्यमंत्री ठाकुर सुखविंदर सिंह सुक्खू की दृढ़ इच्छा शक्ति और प्रदेश हित के लिए लड़ी गई मजबूत पैरवी का परिणाम है।
3: हिमाचल के अधिकारों को दिलाया नया सम्मान। सुक्खू सरकार बना रही समृद्ध प्रदेश की पहचान। सूचना एवं जनसंपर्क विभाग हिमाचल प्रदेश सरकार द्वारा जनहित में जारी।
1: अरे सागर बड़े खुश नजर आ रहे हो, क्या बात है?
2: खुश तो होना ही है भाई, क्योंकि हिमाचल की हक की लड़ाई में एक और बड़ी सफलता जो मिली है।
1: अच्छा, ऐसी कौन सी खुशखबरी है, हमें भी बताओ।
2: मुख्यमंत्री ठाकुर सुखविंदर सिंह सुक्खू के प्रयासों से किशाऊ बांध परियोजना में हिमाचल ने ऐतिहासिक जीत हासिल की है।
1: वो कैसे?
2: करीब 15,000 करोड़ रूपए की लागत और 422 मेगावाट क्षमता वाली किशाऊ परियोजना में बिजली उत्पादन के लिए होने वाले लगभग 2,000 करोड़ रूपए के हिमाचल के हिस्से के खर्च का बोझ अब प्रदेश पर नहीं पड़ेगा।
1: फिर ये खर्च कौन उठाएगा?
2: परियोजना के पानी से लाभान्वित होने वाले दिल्ली, राजस्थान और हरियाणा राज्य ये खर्च वहन करेंगे।
1: वाह, इससे हिमाचल को क्या फायदा होगा?
2: फायदा ही फायदा। परियोजना से बिजली उत्पादन शुरू होने पर हिमाचल प्रदेश को हर वर्ष लगभग 600 करोड़ रुपए की अतिरिक्त आय सुनिश्चित होगी।
1: यानी प्रदेश के अधिकार भी सुरक्षित और भविष्य भी मजबूत।
2: बिल्कुल, ये मुख्यमंत्री ठाकुर सुखविंदर सिंह सुक्खू की दृढ़ इच्छा शक्ति और प्रदेश हित के लिए लड़ी गई मजबूत पैरवी का परिणाम है।
3: हिमाचल के अधिकारों को दिलाया नया सम्मान। सुक्खू सरकार बना रही समृद्ध प्रदेश की पहचान। सूचना एवं जनसंपर्क विभाग हिमाचल प्रदेश सरकार द्वारा जनहित में जारी।
4: किसान साथियों, अहां दा प्रयास रहंदा कि हर दिन एक नित नोई ते नोई जानकारी अहां तुहां तक पहुंचाइए। चाहे ओ अहां दे कृषि वैज्ञानिकां द्वारा दित्ती गई जानकारी होवे या फिर अहां दे उन्नत किसान बागवान साथियां सोकी कीती गई गलबात होवे। उसी कड़ी विच एक उन्नत किसान अज अहां दे टियाले पर आए होए ने, करदे ने इन्हां कन्ने गलबात। राम राम जी।
5: राम राम
4: जी, अपना नाम दस्सा।
5: अश्विनी कुमार जी।
4: जी अश्विनी जी, घर कुत्थों? तुहां दे
5: घर जी मेरे असर दे रिकार्ड
4: तो या इलाका है।

0: तहसील जुवाली जिला कांगड़ा
1: कहना ब्लॉक तो हाँ था
0: ब्लॉक नगरोटा सुनिया।
1: अश्विनी जी, खेतीबाड़ी करते हैं
0: हाँ
1: ना?
0: जी हाँ जी करते जी
1: अच्छा, किन्ना के अरसा हुई है खेती
0: भाई
1: करते?
0: जी। खेती बाड़ी तो बुजुर्ग बुजुर्ग टाले कर दे भाई
1: किन्नी की जमीन है तो हवाल? हाँ
0: जी। जमीन तो थोड़ी ही है कोई 5 कनाली। खेती
1: जी,
0: बाड़ी तो कर दे ना कर दे आए पर ज्यादा मेरा गोड फार्म का काम है।
1: अच्छा
0: हाँ जी
1: अच्छा कदों दे बकरियां पाला कर देना?
0: बकरियां भाई जी 2018 ते रखी हैं मैं।
1: हाँ जी,
0: हाँ ठीक है काम बकरियां का ना।
1: बड़ी खुशी होंगी कि जलू अहां दे पशु पालक भाई या अहां दे किसान साथी हैं जो तिना दे व्यवसाय करने कोई जड़ा सा तिना जो जड़ा सा जानदा का ना अपने इलाके विच तिना अपने इसी कम्मे करने तिना अपनी एक पहचान जड़ी से बनाई हो ना।
0: हाँ जी
1: किन्नी बकरियां पालियां तो?
0: भाई जी पिछली बार मेरा थोड़ा फार्म तैयार नहीं हुआ था तो मेरी
1: हाँ
0: कुछ बकरियां मर गई हैं 5-7।
1: हाँ
0: पर मैं
1: जी,
0: बीमा वगैरह कराया था मैं बची गया
1: अच्छा
0: पर इस बार फिर हुई हैं 20 की बकरियां।
1: अच्छा
0: बकरियां घट है तो बकरे ज़्यादा हैं। तोता परी
1: तोता परी
0: हाँ जी बीटल।
1: बीटल है ना,
0: हाँ जी
1: लंबे कन्ना वाली है कि छोटे
0: हाँ जी
1: वाली?
0: लम्बे कन्ना वाली हैं।
1: हाँ, एक तो होंगे नहीं है छोटे कन्ना वाली है, इन्हें कहने कहीं दे लंबे लंबे कान
0: नहीं
1: होंगे ना,
0: भाई लंबे कन्ना वाली हैं। दूध भी दो दो 1.5 किलो हैं
1: कुछ लेनी है ये?
0: ये भाई। ये शौक पैदा होया है कि टोकरी वाले लिया है बकरा फिर
1: अच्छा,
0: एक बकरी ले ही था आगे फिर शौक ही बदा गया।
1: जड़े मोटरसाइकिल पर
0: हाँ जी
1: बच्चे
0: हाँ जी
1: लेके चल रहे होंगे
0: हाँ जी
1: बेचना
0: हाँ जी
1: पंजाब का ना बाहरी राज्य से चलो आंदे ना
0: हाँ जी हाँ
1: बेचना
0: जी
1: है,
0: फिर शौक बनता गया बनता गया फिर हूँ ज्यादा तैयार हुई है।
1: यानी कि एक छेलू लिया है शुरू से ना,
0: हाँ एक बकरी ले।
1: कने एक बकरी ले ही है
0: हाँ
1: ना,
0: जी
1: घर चुगांदे बकरियां की बन्नी हट दे,
0: बेल हुआ मैं तो चगाई भी लेना करना ज्यादा घरे दे संभाल लेंदे
1: यानी कि छड़ते बने हो कि घरे दाना पानी पाना
0: घर
1: तेने?
0: दाना नेड़ा तेड़ा छड़ लेंदे थोड़ी देर ना बाकी घरे संभाल लेंदे। लेडीज
1: अच्छा
0: मेरी घरे वाली संभाल लेंदी बच्चे संभाल लेंदे
1: अच्छा
0: मैं और भी काम कर लेना करना।
1: अच्छा अच्छा
0: हाँ जी
1: तो जिक्र किया कि बकरी ये 1.5 से 2 2 किलो तक दूध देती है ना,
0: हाँ जी हाँ जी
1: तो जी बच्चे की गल की जाए तो कितने बच्चे देती
0: दो
1: बकरी?
0: बच्चे देंदे जी
1: लगभग
0: साले दे
1: दो,
0: 2 बार सूणा ना।
1: कई
0: हाँ
1: बार
0: जी
1: 3 भी दे दी है ना।
0: तीन भी देनी है जड़ी अपनी लोकल बकरियां देसी होंदियां ना दूध घट
1: हाँ
0: होंदा उना थल्ले फिर
1: हाँ
0: बच्चे
1: कने उइया देखे जाए तो भी तिन्ना जो जड़ा सा थोड़ा चंगाने का भी बड़ा
0: चंगाने तो
1: ये।
0: मुश्किल हो जाते ना दूध
1: हाँ
0: पूरा नहीं होता।
1: कने फिर कई बार तो पता भी नहीं लगता कोई क्यों गई अंदा कने
0: हाँ
1: कोई
0: जी हाँ
1: भुखा
0: जी
1: ही रही अंदा, इससे दो ठीक ना ना।
0: हाँ जी हाँ जी 2 बच्चे वधिया।
1: अच्छा,
0: बकरी बड़ी नस्ल दी होए ना जब बीटल नस्ल दी होए तो 2 बच्चे बड़े वधिया पल जाते।
1: तो इस तरह जी जिक्र किया जाए तो जी ब्रीडर वगैरह तो हाँ रखिया?
0: ब्रीडर भाई जी इस टाइम मेरे वाले 1 क्वांटल तो ऊपर है।
1: अच्छा,
0: हाँ जी
1: 1 क्विंटल दा जेड़ा सा छेलू है तो हाँ बाद जेड़ा
0: हाँ जी
1: ब्रीडर तो हाँ रखिया ना।
0: हाँ जी हाँ जी घर का तैयार किया मैं अज 15 महीने तो यार।
1: जी जिक्र किया जाए तो जैसे जी एडा बड़ा तो हाँ छेलू पाले या इतना बड़ा ब्रीडर है तो सह तिदला खाना पीना तिदा खान पान लग गया कि बकरी सोगी है?
0: बकरियां सोगी खुआंदे उसी पर वो सीजन दे ना जिदा ऋतु चेंज होनी है अलग अलग खाना खुआना पैंदा ना
1: अच्छा,
0: एक जहा खाना नहीं खुआना पैंदा ना जिदा गर्मी है गर्मी च अलग सर्दी च अलग।
1: तो जो काफी टाइम हुई है बकरियां पालदे था, कितने की बड़े बड़े बकरे जड़े से तो? हाँ
0: भाई जी पहले इस बकरे का प्यो बेचे मैं 50 किलो का होया
1: अच्छा
0: मीट 50 किलो है वो
1: हाँ
0: मतलब क्वांटल का हो गया हा। ये बकरा है एक इस टाइम 1 क्वांटल 30 किलो है जिंदा
1: अच्छा
0: 70 किलो मीट है।
1: हाँ जी हाँ,
0: हाँ
1: तो जिका जिया इतना बड़ा जलू बकरा जिये बेचना था खरीददार मिली जन्दे
0: खरीदार मिली जाते भाई जी
1: ये लोकल एक ही कुछ बाहर भेजी जन्दे?
0: लोकल पाई जाते अपने बंदे।
1: क्योंकि ये तो कुछ बड़े स्तर पर ही जियाँ कुछ बड़े बाजारों में ही है जितनी मांग होती कट्टे जाना ना,
0: हाँ जी ना ना
1: क्योंकि
0: लोकली ले
1: इतना
0: जाते अपने
1: मांस
0: बंदे।
1: फिर बिकना भी चाहिए था ना।
0: हाँ जी हाँ जी
1: इस टाइम कितने बकरे ना
0: इस टाइम भाई जी 12 बकरे ना।
1: खरे बड़े बड़े हो
0: हाँ जी हाँ जी
1: इन्हें क्या खुराक क्या पानते तो? हाँ जियाँ गोड
0: खुराक
1: फार्मिंग
0: भाई
1: करने
0: जी इनकी सोयाबीन पानी जौ पाने फिर चने
1: रोज ही पाने
0: रोज ही पाते चने माँ
1: ये सब पीते होंगे या
0: ये
1: दर्ड?
0: मिक्स कर लेने पी लेने फिर ये च सोडा पाना नमक पाना फिर गुड़ पाना फिर ये मिक्स करके ना फिर खुआना नहीं।
1: अच्छा, मिक्स करेंगे तो हाँ इन सारी चीजें जो कुछ एक ड्रम में
0: हाँ एक ड्रम च पाई
1: जब
0: लेना
1: पाई
0: इकट्ठा करके।
1: लिया
0: हाँ जी
1: ना
0: हाँ जी
1: फिर 10-15 दिन खुआंदे रहे ना,
0: हाँ फिर तो पाई के महीना पर खुआते रहे जितना मर्जी दोबारा फिर बनाई ले।
1: ये कितना के दाना पाना पौंदा है वजन हिसाब करने?
0: भाई ये बड़ी नस्ल के बकरे होंगे ना ये
1: हाँ
0: उतना
1: जी
0: ही खाते अपने हिसाब का थोड़ा ही खाना इन्होंने
1: अच्छा
0: अपने आप ही हट जाते साइड च। अपनियां
1: अच्छा
0: जड़ियां लोकल बकरियां नहीं होता जब तक पेट फूल ना फट ना जाए वो तक खानी रहनी है।
1: अच्छा
0: ये नहीं है ये बड़े अरमान ना खाते थोड़ा खाते इन्हें ना खाने उतने 100 ग्राम 200 ग्राम
1: ते प्यागा पानी खराब की संजा
0: शामी सवेरे खराब कर दीजिए।
1: और दे टाइम में ना,
0: हाँ शामी बस
1: ऐसा मन नहीं जानता ना कि जियां अनाज वगैरह खुवाए के बकरियां जियां पानी पूनी पियाने दा परहेज
0: फिर
1: होंदा ना।
0: अपने आप कई बार पी भी लेनी है ना
1: हाँ,
0: तो फिर खराब करता।
1: बाकी जियां नमक वगैरह किए देंदे इसी चीज
0: नमक
1: अलग
0: इधर मिक्स कर देना
1: अलग तीन देना ना?
0: नहीं नहीं ये मिक्स कर दो 40 किलो है ना
1: हाँ
0: जिदा 40 किलो का गाढ़ा होया थोड़ा
1: हाँ जी
0: तो वो कोई 2 किलो पाइता नमक। हाँ
1: अच्छा
0: फिर
1: अच्छा
0: सोडा पाइता भी थोड़ा 200 ग्राम सोडा है ਪਚਾਈ ਜਾਂਦਾ ਨਾ ਫਿਰ
1: ਘਾਹ ਇਹਨੇ ਰਾਤੀ ਵੀ ਤੁਹਾਂ ਪਾਉਂਦੇ
0: ਰਾਤੀ ਨਹੀਂ ਪਾਉਂਦੇ ਦਿਨੇ ਪਾਉਂਦੇ
1: ਜਿਹੜਾ ਚੁਗੇ ਆਏ ਆ ਨਾ
0: ਹਾਂਜੀ ਹਾਂਜੀ
1: ਚੁਗੀ ਲਿਆ ਆਪਣਾ ਪੇਟ ਭਰੀ ਲਿਆ
0: ਹਾਂ ਜਿਹੜਾ ਦਿਨ ਖਾਈ ਲਿਆ ਹੋਈ
1: ਬਾਕੀ ਨਾ ਜੇ ਰਹਿਣੇ ਤਾਂ ਕਿਆ ਬਣਾਇਆ ਜੀ
0: ਰਹਿਣੇ ਤਾਂ ਹੀ ਬਾਈ ਜੀ ਇਹਨੇ ਨਾ ਅਜੇ ਪੂਰਾ ਮੇਰਾ ਜਗਾੜ ਨਹੀਂ ਹੋਇਆ ਅਜੇ ਵਧਾਉਣਾ ਹੈ ਮੈਂ ਥੋੜ੍ਹਾ ਹੀ ਆ ਮੈਂ ਇੱਕ ਬਣਾਇਆ
1: ਹਾਂ
0: ਜਿੱਦਾਂ ਬਰਾਮਦਾ ਵਰ ਵਗੈਰਾ ਬਣਾਇਆ ਬਾਹਰ ਤੇ ਅੰਦਰ ਰਾਤ ਨੂੰ ਉੜਨੇ ਤਾਂ ਤੇ ਜ਼ਿਆਦਾ ਹੁਣ ਮੈਂ ਵਧਾਉਣੇ ਲਈ ਬੈਠਿਆ ਵਧਾਉਣਾ ਆ ਉਹ ਜਿੱਦਾਂ ਨਾ ਵਧਦੇ ਜਾਣਾ ਤਾਂ ਉਦਾਂ ਵਧਾਈ ਜਾਣਾ ਫਿਰ
1: ਖੁੱਲੀ ਹਵਾਦਾਰ ਜਿਹੜਾ ਚਾਹੀਦਾ
0: ਵਹਿਣਿਆ ਬਾਹਰ ਹਵਾਦਾਰ ਚਾਹੀਦਾ ਨਾ
1: ਕਹਿੰਦਾ ਬਾਕੀ ਜਿਹੜੀਆਂ ਜਿਸ ਬੋਲਦੇ ਨਾ ਬੱਕਰੀ ਜਿਹੜੀ ਆ ਇਹ 22 ਪ੍ਰਕਾਰ ਦੀ ਜਿਹੜੀ ਬੂਟੀਆਂ ਖਾਂਦੀ ਹੈ ਨਾ ਕਹਿੰਦਾ 22 ਪ੍ਰਕਾਰ ਦੀਆਂ ਜਿਹੜੇ ਸਾਹਿਬ ਬਿਮਾਰੀਆਂ ਇਸ ਦੁੱਧ ਜਿਹੜਾ ਸਾ ਦੂਰ ਭਗਾਉਂਦਾ ਨਾ
0: ਹਾਂਜੀ ਹਾਂਜੀ
1: ਜਿਹੀਆਂ ਤੁਸੀਂ ਦੱਸਿਆ ਹੈ ਇਤਨਾ ਦੁੱਧ ਹੁੰਦਾ ਦੁੱਧ ਵੀ ਤੁਸੀਂ ਵੇਚਿਆ
0: ਦੁੱਧ ਵੇਚਦੇ ਨੀ ਜੀ
1: ਅੱਛਾ
0: ਬੱਚੇ ਪੈ ਜਾਣ ਪਰ ਜ਼ਰੂਰਤ ਪੈ ਜਾਏ ਪਈ ਜਾਏ ਜਿੰਨਾ ਪਈ ਕੋਈ ਬਿਮਾਰ ਸ਼ਮਾਰ ਹੋਏ ਲਈ ਜਾਂਦੇ ਹੋ
1: ਹਾਂ ਚਲੋ ਇਹ ਵੀ ਆਪਸੀ ਜਿਹੀਆਂ ਭਾਈਚਾਰਾ ਵੀ ਹੁੰਦਾ ਨਾ
0: ਭਾਈਚਾਰੇ ਚ ਲਈ ਜਾਂਦੇ
1: ਕਹਿੰਦਾ ਅਗਰ ਕੋਈ ਉਸਦੀ ਜ਼ਰੂਰਤ ਹੈ ਤਾਂ ਹੀ ਵਿਚਾਰੇ ਕੋ ਕੋਈ ਉਮੀਦ ਕਰੀ ਗਿਆ ਹੁੰਦਾ ਨਾ ਕਿ ਅਸ਼ਵਨੀ ਹੋ ਰਹਾ ਜਿਹੜਾ ਦੁੱਧ ਮਿਲ ਸਕਦਾ
0: ਦੁੱਧ ਮਿਲ ਜਾਂਦਾ
1: ਹੈ ਹੈ ਨਾ ਬੱਕਰੀ ਪਾਲਣ ਦਾ ਕੰਮ ਤੋਂ ਕਰਾ ਕਰਦੇ ਹੁੰਦਾ ਇਸ ਵਿੱਚ ਜਿਹੀਆਂ ਕਦੀ ਕੋਈ ਪਰੇਸ਼ਾਨੀ ਵਗੈਰਾ ਵੀ ਹੁੰਦੀ ਜਿਹੀ ਕੋਈ ਬਿਮਾਰ ਬਿਮੂਰ ਤਾਂ ਨਹੀਂ ਹੋਈ
0: ਬਿਮਾਰ ਵਗੈਰਾ ਹੋਣੀ ਆ ਵਿੱਚ ਪਰ ਮੇਰਾ ਸਰਕਲ ਥੋੜਾ ਠੀਕ ਆ ਸਟਾਰਟਿੰਗ ਦੇ ਵਿੱਚ ਹੀ
1: ਹਾਂਜੀ
0: ਆਪਣੇ ਜਿਹੜੇ ਅਰਸ ਦੇ ਡਾਕਟਰ ਹੈ ਨਾ
1: ਹਾਂ
0: ਡਾਕਟਰ ਤੇ ਡਾਕਟਰੀਆਂ ਵਗੈਰਾ ਬਹੁਤ ਅੱਛੀਆਂ ਉਹਨਾਂ ਨੇ ਪਹਿਲਾਂ ਹੀ ਬੀਮਾ ਵਗੈਰਾ ਕਰਤੇ ਆ
1: ਇੱਕ ਬੱਕਰੀ ਦਾ ਕਿਆ ਬੀਮੇ ਹਿਸਾਬ ਹੁੰਦਾ
0: ਇੱਕ ਬੱਕਰੀ ਆ ਉਹ ਦਿੰਦੇ ਹੈ 5,000 ਰੁਪਈਆ
1: ਕਹਿੰਦਾ ਫੀਸ ਕਿਤਨੀ ਲੈਂਦੇ ਹੈ ਬੀਮੇ ਕਰਨੇ ਟਾਈਮ ਹੈ
0: ਫੀਸ 150 ਰੁਪਈਆ ਲੈਂਦੇ
1: ਸਾਲੇ ਦੀ
0: ਹਾਂ ਸਾਲੇ ਦੀ ਉਹਨਾਂ 150 ਰੁਪਈਆ ਕੱਟਿਆ ਮੇਰੇ ਸਾਰੀਆਂ ਬੱਕਰੀਆਂ ਦਾ 10 ਬੱਕਰੀਆਂ ਬੀਮਾ ਕੀਤਾ
1: ਅੱਛਾ
0: ਉਹਦੇ ਚ ਮੇਰੀਆਂ ਮਰੀਆਂ ਵੀ ਤਾਂ ਪੈਸੇ ਦੇ ਦਿੱਤੇ ਨੇ ਉਹਨਾਂ
1: ਚਲੋ ਥੋੜੇ ਬਹੁਤ ਮਿਲੀ ਹੀ ਹੈ ਨਾ ਬਾਕੀ ਜਿਹੜੀਆਂ ਘਰੇਲੂ ਸਰ ਪਰ ਰਹੀਆਂ ਕੁਛ ਐਸਾ ਆਈ ਆ ਤਾਂ ਤੁਸੀਂ ਆਪੂ ਵੀ ਲਗਾ ਲੈਂਦੇ ਹੋਣੇ ਟੀਕੇ ਵਗੈਰਾ ਨਾ
0: ਹੁਣ ਤਾਂ ਥੋੜਾ ਨੌਲੇਜ ਵੀ ਹੋਈ ਆ ਨਾ ਜ਼ਿਆਦਾ ਤਾਂ ਕਾਂਗੜੇ ਦੇ ਵੀ ਤੁਹਾਨੂੰ ਪਤਾ ਵੀ 100 ਬੂਟੀਆਂ ਬੰਦਾ ਕਿਸਦਾ ਪਿੱਟਦਾ ਰਹਿੰਦਾ ਤਾਂ ਫਿਰ ਪਤਾ ਲੱਗਦਾ ਰਹਿੰਦਾ ਕਿਆ ਖਾਣਾ ਕਿਆ ਨਹੀਂ ਖਾਣਾ
1: ਬਿਲਕੁਲ ਹਾਂਜੀ ਹਾਂ
0: ਮੌਸਮ ਦੇ ਹਿਸਾਬ ਨਾਲ ਨਏ ਨਏ ਬੰਦੇ ਕਿਤੇ ਮੁਸ਼ਕਲ ਹੋ ਜਾਂਦੇ ਨਾ
1: ਹਾਂਜੀ
0: ਧੀਰੇ ਧੀਰੇ ਧੀਰੇ ਪਤਾ ਲੱਗਦਾ ਰਹਿੰਦਾ ਇਹ ਬਿਮਾਰੀ ਚੱਲਣੀ ਹੈ ਇਹ ਬਿਮਾਰੀ ਚੱਲਣੀ ਹੈ ਤੇ ਫਿਰ 50 ਤਾਂ ਦਵਾਈਆਂ ਘਰ ਦੇ ਵਿੱਚ ਨਿਕਲ ਜਾਂਦੀਆਂ
1: ਹਾਂ ਬਾਕੀ ਕੋਈ ਬੱਕਰੀ ਔਰ ਕੋਈ ਖਾਸ ਤਾਂ ਨਹੀਂ ਕੋਈ ਕਿੰਨੀ ਚੀਜ਼ ਕੋਈ ਖਵਾਉਣੇ ਵਾਲਾ ਹੁੰਦਾ ਜੀ ਜਿਸ ਤਰ੍ਹਾਂ ਦੀ ਪਾਚਨ ਸ਼ਕਤੀ ਵਗੈਰਾ ਬਣੀ ਰਹਿ ਕਰਨਾ
0: ਨਹੀਂ ਨਹੀਂ ਜ਼ਿਆਦਾ ਨਹੀਂ ਪੁੱਛੂ ਵੀ
1: ਅੱਛਾ ਇਹ ਹੈ ਕਿ ਵਧੀਆ ਇਹਨਾਂ ਦਾ ਘਾਹ ਪੱਠਾ ਜਿਹੜਾ
0: ਘਾਹ ਪੱਠਾ ਸਾਫ਼ ਸੁਥਰੀ ਜਗ੍ਹਾ ਹੋਵੇ
1: ਬਹਿਣੇ ਤਿੰਨੇ ਹੈ ਨਾ
0: ਹਾਂਜੀ ਹਾਂਜੀ
1: ਕਹਿੰਦਾ ਪੀਣੇ ਪਾਣੀ ਖੂਬ
0: ਪਾਣੀ ਪੀਣੇ ਸਾਫ਼ ਹੋਵੇ
1: ਜੀ ਤੁਸੀਂ ਜ਼ਿਕਰ ਕੀਤਾ ਕਿ ਇਸ ਵੇਲੇ ਜਿਹੜਾ ਤੁਸੀਂ ਹਵਾਲ ਹੈ ਬਰੀਡਰ ਹੈ ਸਾ ਕੁਇੰਟਲ ਦੇ ਲਗਭਗ ਇਸ ਤੋਂ ਜ਼ਿਆਦਾ ਹੈ ਨਾ ਇਸ
0: ਤੋਂ ਜ਼ਿਆਦਾ ਹੈ
1: ਸੱਥਾ ਮਾਰਾ ਵਗੈਰਾ ਤਾਂ ਨਹੀਂ ਪਾਉਂਦਾ
0: ਨਹੀਂ ਪਾਉਂਦਾ ਮਾਰਾ ਉਹ ਤਾਂ ਬੜਾ ਸ਼ਰੀਫ ਹੈ
1: ਅੱਛਾ
0: ਤੁਸੀਂ ਬੈਠੀ ਜਾਓ ਭੋਂ ਉੱਪਰ ਕੁਛ ਨਹੀਂ ਬੋਲਦਾ
1: ਹਾਂ ਤਾਂ ਇਤਨਾ ਜਿਹੀਆਂ ਜਿਹੀ ਬੋਲਦੇ ਤਾਕਤਵਰ
0: ਜਿਹੜੇ
1: ਮਾੜਾ ਮੋਟਾ ਦਾ ਸਾ ਜਿਹੀਆਂ ਬੰਦਾ ਵੇ ਵੀ ਅੰਗ ਵਾਲਾ ਨਹੀਂ ਚਲੀ ਪੋਣਾ ਨਾ
0: ਹਾਂ ਬੈਠ ਜਾਂਦੇ ਬੰਦੇ ਮੈਂ ਹੀ ਬੈਠ ਜਾਂਦਾ
1: ਅੱਛਾ ਤਾਂ ਤੁਸੀਂ ਬਰੀਡਰ ਦਿਖਣਾ ਤਾਂ ਬੜੇ ਦੂਰ ਦੂਰ ਦੇ ਜਿਹੜੇ ਸਾ ਆਹਾਂ ਦੇ ਪਸ਼ੂ ਪਾਲਕ ਭਾਈ ਹੁੰਦੇ ਹੋਣੇ ਆ
0: ਬੰਦੇ ਹੁੰਦੇ ਦੂਰ ਸਲਾਹ ਵੀ ਲੈਂਦੇ ਬੰਦੇ ਜਿਹੜੇ ਪਾਲਦੇ ਨੇ ਸਲਾਹ ਵੀ ਲੈਂਦੇ ਕਿ ਕਿੰਨੀਆਂ ਰੱਖਣੀਆਂ ਬੱਕਰੀਆਂ ਕਿਆ ਕਰਨਾ ਤਾਂ ਸਲਾਹ ਤਾਂ ਦੇਣਾ ਪੈਂਦੀ ਫਿਰ
1: ਲਿਖਾ ਇਹ ਆਪਣੇ ਅਨੁਭਵ ਹੋਣਗੇ ਜਿਤਨੇ ਆਹਾਂ ਕੁਛ ਇਹ ਵੰਡ ਕੇ
0: ਤਾਂ
1: ਕੁਛ ਕਿਤੇ ਭਲਾ ਹੋਣਾ ਹੈ ਨਾ
0: ਹਾਂਜੀ ਹਾਂਜੀ ਕੋਈ ਬੱਚਾ ਲੈ ਕੇ ਜਾਂਦਾ ਜਾਂ ਕੁਛ ਲੈ ਕੇ ਜਾਂਦਾ ਤਾਂ 50 ਵਾਰੀ ਪੁੱਛਦਾ ਯਾਰ ਮੈਂ ਕਿਆ ਖਾਵਾਂ ਫਿਰ ਫੋਨ ਦੇ ਵਿੱਚ ਹੀ ਪੁੱਛਦੇ ਬਾਈ ਹੁਣ ਕਿਆ ਖਾਵਾਂ ਹੁਣ ਕਿਆ ਖਾਵਾਂ
1: ਅੱਛਾ
0: ਦੱਸਣਾ ਤਾਂ ਪੈਂਦਾ
1: ਛੋਟਾ ਬੱਚਾ ਅਗਰ ਕੋਈ ਜਿਹੀਆਂ ਪਾਲਣੇ ਵਾਸਤਾ ਲੈਣਾ ਤਾਂ ਕਿਤਨੇ ਦਿਨਾਂ ਤੁਸੀਂ ਦੇ ਦਿੰਦੇ ਜਿਹੀਆਂ ਤੋੜੀ ਤੁਹਾਂ ਦੀ ਬੱਕਰੀ ਸੂਈ ਪਈ ਜਾਂਦਾ ਪਲੀ ਆਪ ਇਹ ਦਿਨਾਂ ਵਾਲੇ ਵਿੱਚ
0: ਤੁਹਾਂ ਬੱਚਾ ਕਮ ਸੇ ਕਮ 4 ਮਹੀਨੇ ਚਾਹੀਦਾ 3 ਮਹੀਨੇ ਤਾਂ ਦੁੱਧ ਪੀਂਦਾ ਹੀ ਹੈ ਬੱਚਾ 3-4 ਮਹੀਨੇ ਫਿਰ ਮਾਂ ਦਾ ਦੁੱਧ ਨਹੀਂ ਮਿਲੇਗਾ ਤਾਂ ਫਿਰ ਉਹ ਬੱਚਾ ਗਰੋਥ ਵੀ ਕਿੰਨਾ ਕਰੇਗਾ ਬਿਨਾਂ ਦੁੱਧ ਤੋਂ ਗਰਮੀ ਆਈ ਜਾਣੀ ਅੰਦਰ
1: ਹਾਂਜੀ
0: ਫਿਰ ਡਾਕਟਰਾਂ ਕੋਲ ਲੈਣਾ
1: ਉਹਰੇ ਦੁੱਧ ਹੈ ਨਹੀਂ ਹੈ ਨਾ
0: ਨਹੀਂ ਫਰਕ ਪਉਂਦਾ
1: ਮਤਲਬ ਭੇਸ ਹੈ ਡਾਲ ਹੀ ਖਾਣਾ ਪੈਰੂ ਲੱਗੀ ਪਵੇ ਹੈ ਨਾ
0: ਬਾਈ ਜੀ ਮਾਂ ਦਾ ਦੁੱਧ ਨਾ 100 ਬਿਮਾਰੀਆਂ ਮਾਰਦਾ ਹੈ
1: ਬਿਲਕੁਲ ਹਾਂਜੀ ਹਾਂ ਠੀਕ ਲਿਆ ਤੂੰ ਹਾਂਜੀ ਯਾਨੀ ਕਿ ਡਾਲ ਹੀ ਖਾਣਾ ਅਗਰ ਆਹਾਂ ਦਾ ਛੇਲੂ ਪੈਰੂ ਲੱਗੀ ਪਵੇ
0: ਹਾਂਜੀ ਹਾਂਜੀ
1: ਇਸ ਤੋਂ ਬਾਅਦ ਅਗਰ ਆਹਾਂ ਚਾਹਾਂ ਦਾ ਖਰੀਦ ਸਕਦੇ ਹੈ ਨਾ
0: ਹਾਂਜੀ
1: ਤਾਂ ਕਿੰਨਾ ਕਿੰਨੇ ਤੱਕ ਆਈ ਜਾਂਦਾ ਅਗਰ ਕੋਈ ਲੈਣਾ ਹੋਵੇ ਤੂੰ ਹਾਂ ਤੇ
0: 4 ਮਹੀਨੇ ਤੱਕ ਬੱਚਾ ਆਟੋਮੈਟਿਕ 10-12 ਹਜ਼ਾਰ ਦਾ ਹੋ ਜਾਂਦਾ 10-12 ਹਜ਼ਾਰ ਦਾ ਬੱਚਾ ਹੋ ਜਾਂਦਾ 4 ਮਹੀਨੇ ਦਾ ਬੱਚਾ 15-16 ਕਿਲੋ ਦਾ ਹੋ ਜਾਂਦਾ
1: ਯਾਨੀ ਕਿ ਇਹ ਤਾਂ ਵਜਨ ਦੇ ਪੈਸੇ
0: ਵਜਨ ਦੇ ਪੈਸੇ
1: ਹੋਏ ਬਾਕੀ ਨਹੀਂ ਹੋਏ
0: ਇਸ ਤੋਂ ਛੋਟਾ ਬੱਚਾ ਕੋਈ ਪਾਲੇ ਵੀ ਨਾ ਤਾਂ ਪੜਨਾ ਨਹੀਂ ਉਹਨੂੰ ਟਾਈਮ ਜ਼ਿਆਦਾ ਲੱਗਣਾ ਜਿੰਨਾ ਬੱਚਾ ਬਣ ਗਿਆ ਹੋਗਾ ਨਾ ਬਣੀ ਜਾਊਗਾ ਥੋੜਾ ਤੇ ਫਿਰ ਉਹ ਅੱਗੇ ਗਰੋਥ ਜ਼ਿਆਦਾ ਹੋਣੀ ਉਹਦੀ ਜੇ ਮਾਂ ਦਾ ਦੁੱਧ ਹੀ ਨਹੀਂ ਮਿਲਗਾ ਤਾਂ ਫਿਰ ਬੱਚੇ ਨਾਲ ਚੱਲਣਾ ਵੀ ਕਿਹਾ
1: ਜਿਹਾਂ ਤੁਸੀਂ ਜਲੂ ਆਪਣਾ ਜਿਹੀਆਂ ਜਲ ਵੀ ਤੁਸੀਂ ਆਪਣਾ ਕੋਈ ਜਿਹੀਆਂ ਬੱਕਰੀ ਵੇਚੀ ਹੈ ਜਾਂ ਛੇਲੂ ਵੇਚਿਆ ਆ ਸਹੀਆਂ ਚਿਹਦਾ ਭਾਰ ਦਾ ਅੰਦਾਜ਼ਾ ਇਹ ਲਗਾਉਂਦੇ
0: ਲੱਗ ਜਾਂਦਾ
1: ਕੀ ਕੋਈ ਤੋਲਣੇ ਤਾਲਣੇ ਦਾ ਵੀ ਆਇਆ ਕੁਛ
0: ਨਹੀਂ ਲੱਗੀ ਜਾਂਦਾ ਭਾਰ ਦਾ ਅੰਦਾਜ਼ਾ ਨਾ
1: ਹਾਂ
0: ਪਤਾ ਲੱਗੀ ਜਾਂਦਾ ਆਹਾਂ ਵੀ ਨਾ ਫੋਨਾਂ ਵੀ ਦੇਖਦੇ ਰਹਿੰਦੇ ਆ ਨਾ
1: ਹਾਂ
0: ਫੋਨਾਂ ਵੀ ਦੇਖਦੇ ਰਹਿੰਦੇ ਤਾਂ ਫੋਨਾਂ ਦੇ ਵਿੱਚ ਨਾ ਵੱਡੇ ਵੱਡੇ ਫਾਰਮਾਂ ਵਿੱਚ ਮੀਟਰ ਦੇ ਕੰਨਾ ਨਾਪਦੇ ਛੇਲੂ ਮਾਏ ਲੰਬਾਈ ਚੌੜਾਈ ਨਾਪੀ ਕੇ ਨਾ ਉਹਨਾਂ
1: ਫੀਤੇ ਨਾ
0: ਹਾਂ ਫੀਤੇ ਨਾ ਪੂਰਾ ਪੂਰਾ ਦੱਸ ਦੇਣਾ ਤੇ 1-2 ਵਾਰ ਆਹੀ ਵੀ ਨਾਪਿਆ ਤਾਂ ਪੂਰਾ ਪੂਰਾ ਹੀ ਆਉਂਦਾ
1: ਅੱਛਾ
0: ਹਾਂਜੀ
1: ਯਾਨੀ ਕਿ ਲੰਬਾਈ ਨਾ ਬਣੇਗੀ ਹਾਈਟ
0: ਬਾਕੀ ਨਹੀਂ ਵੱਧਦਾ।
1: जी अश्विनी जी अहां दे जेड़े नौजवान युवा साथी हैं उन्हें जो तो हाँ जड़ा सा क्या संदेश देना चाहेंगे कि सभी कियां अपना काम कार करेगी अपना रोजगार चलाई पान।
0: भाई जी मैं तो यो बोलना कि मैं भी बाहर नौकरी की।
1: अच्छा
0: 15-16 साल नौकरी की बाहर मशीन चलांदा हमें जेसीबी।
1: अच्छा
0: फिर दूजे वाल काम करना तो थोड़ा मुश्किल हो जाता। अपना घर बंदा काम करे ना
1: हाँ जी
0: उस काम दे कन्ने साढ़े घर दे बिजी हो जाते।
1: हाँ जी
0: बच्चे बिजी जिन्ने च पांच मेंबर दा पांच मेंबर हेल्प कर दे एक दूजे दी।
1: हाँ जी
0: तो काम वही करो जड़ा घर बैठ के हो जाए मिलके ता काफी फायदा मेरे को दिखाई दिया ना।
1: हाँ जी
0: घर में बैठ के खेती बाड़ी करनी वो अच्छा है बाहर भटकने से फैक्ट्रियों में लगने से सबसे अच्छा है घर में काम करना।
1: अश्विनी जी अपने खेती बाड़ी के अनुभव तो हाँ करना साझा किए तो हाँ बहुत बहुत धन्यवाद।
2: ਤਾਂ ਫਿਰ ਕਿਸਾਨ ਸਾਥੀਓ ਤੁਹਾਂ ਇਹ ਭੇਂਟ ਵਾਰਤਾ ਸੁਣੀ ਜਿਹੜੀ ਕਿ ਬੱਕਰੀ ਪਾਲਣ ਦੇ ਵਿਵਸਾਏ ਦੇ ਉੱਪਰ ਆਧਾਰਿਤ ਸੀ। ਕੰਨੇ ਇਸ 'ਚ ਗੱਲ ਕਰਨ ਵਾਲੇ ਥੇ ਕੁਸ਼ਲ ਕੁਮਾਰ ਅਸ਼ਵਨੀ ਕੁਮਾਰ ਕੰਨੇ। ਤਾਂ ਕਿਸਾਨ ਸਾਥੀਓ ਜਿਵੇਂ ਕਿ ਤੁਹਾਂ ਸੁਣਿਆ ਕਿ ਇਹ ਵਿਵਸਾਏ ਜਿਹੜਾ ਹੈ ਬੱਕਰੀ ਪਾਲਣ ਦਾ ਹੈ ਇਹ ਵੀ ਤੁਹਾਨੂੰ ਕਾਫੀ ਲਾਭਦਾਇਕ ਹੋ ਸਕਦਾ ਤਾਂ ਤੁਹਾਂ ਇਸ ਵੀ ਆਪਣੇ ਵਿਵਸਾਏ ਤਾਂ ਇਸੇ ਸਹਿ ਚੁਣੀ ਸਕਦੇ। ਤਾਂ ਫਿਰ ਹੁਣ ਆਪਣੇ ਕਿਸਾਨ ਸਾਥੀਆਂ ਜੋ ਹਾਂ ਬੋਲਦੇ ਕਿ ਅੱਜ ਦੇ ਕਾਰਜਕ੍ਰਮ ਦਾ ਸਮੇਂ ਜਿਹੜਾ ਸੈ ਇੱਥੋਂ ਹੀ ਮੁੱਕਦਾ ਤਾਂ ਚੱਲਣ ਤੋਂ ਪਹਿਲੇ ਤੋਂ ਇਹ ਦੱਸੀਂਦੇ ਕਿ ਕਾਰਜਕ੍ਰਮ 'ਚ ਤਕਨੀਕੀ ਸਹਿਯੋਗ ਰਿਹਾ ਸੁਨੀਲ ਕੁਮਾਰ ਦਾ, ਕੰਨੇ ਕਾਰਜਕ੍ਰਮ ਪ੍ਰਸਤੁਤੀ ਜਤਿੰਦਰਪਾਲ ਸਿੰਘ, ਤਾਂ ਹੁਣ ਆਪਣੇ ਟਿਆਲੇ ਦੇ ਸਾਥੀ ਪੂਨਮ ਜੋਤੀਆ ਅਨੁਮਤੀ। ਅੱਛਾ ਜੀ ਰਾਮ ਰਾਮ।

0: ਪੈਕੇਜਿੰਗ ਕਰੀ ਕੇ ਵੇਚਾ ਦੇ।
1: ਹਾਂਜੀ,
0: ਬਾਕੀ ਜਿਹੜੇ ਬੀਜ ਹੈ ਨਾ ਹਲਦੀਆ ਦੇ, ਤੇ ਇਹਨਾਂ ਦੀ ਜਿਹੜੀ ਮੈਡੀਸਨਲ ਪ੍ਰੋਪਰਟੀ ਹੈ ਨਾ, ਔਸ਼ਧੀ ਗੁਣ ਜਿਹੜੇ ਹੈ ਨਾ,
1: ਹਾਂਜੀ
0: ਸਰ, ਦੂਈਆ ਨੋਰਮਲ ਟਰਮਰਿਕ ਤੇ ਜ਼ਿਆਦਾ ਹੈ ਨਾ, ਤਾਂ ਤਿੰਨਾਂ ਦੇ ਹਾਂ ਪ੍ਰੋਡਕਟ ਬਣਾਈ ਕੇ ਫਿਰ ਇਹ ਮਾਰਕੀਟ 'ਚ ਸੇਲ ਕਰਾ ਦੇ। ਕਹਿੰਦੇ ਹਾਂ ਐਲੋਵੇਰਾ ਦੀ ਖੇਤੀ ਵੀ ਵਧਾ ਦੇ।
1: ਅੱਛਾ,
0: ਹਲਦੀ ਦਾ ਹਾਂ ਪਾਊਡਰ, ਟਰਮਰਿਕ ਫੇਸ ਓਇਲ,
1: ਹਾਂਜੀ
0: ਟਰਮਰਿਕ ਫੇਸ ਪੈਕ,
1: ਹਾਂਜੀ
0: ਟਰਮਰਿਕ ਸਕਿਨ ਕੇਅਰ ਓਇਲ,
1: ਅੱਛਾ
0: ਇਹ ਬਣਾ ਦੇ। ਕਹਿੰਦਾ ਐਲੋਵੇਰਾ ਦਾ ਹਾਂ ਐਲੋਵੇਰਾ ਪਾਊਡਰ ਬਣਾ ਦੇ।
1: ਅੱਛਾ, ਇਹ ਸਾਰੀਆਂ ਚੀਜ਼ਾਂ ਘਰਾਂ ਹੀ ਬਣਾਉਂਦੇ ਤੂੰ?
0: ਇਹ ਸਾਰੀਆਂ ਚੀਜ਼ਾਂ ਘਰਾਂ ਹੀ ਬਣਾਈਆਂ, ਕਹਿੰਦਾ ਫਿਰ ਵਹਾਂ ਪੈਕੇਜਿੰਗ ਕਰਕੇ ਇਸ ਵੇਚਾ ਦੇ।
1: ਅੱਛਾ, ਤਾਂ ਜੀ ਤੁਹਾਨੂੰ ਦੱਸਿਆ ਕਿ ਹਲਦੀ ਵੀ ਲਗਾਉਂਦੇ ਨੇ ਤੁਹਾਂ, ਕਹਿੰਦਾ ਸੋਗੀ ਐਲੋਵੇਰਾ ਵੀ ਲਗਾ ਕਰਦੇ ਨੇ, ਤਾਂ ਕੁੱਲ ਕਿਤਨੀ ਕੁ ਜ਼ਮੀਨ ਹੈ ਤੁਹਾਂ ਵੱਲ?
0: ਅੱਠ ਕਨਾਲੀ ਜ਼ਮੀਨ ਹੈ।
1: ਅੱਛਾ,
0: ਹਲਦੀ ਹਾਂ ਜ਼ਿਆਦਾ ਲਗਾ ਦੇ, ਹਲਦੀ ਲਾਈਨਾਂ 'ਚ ਲਗਾਉਂਦੇ ਤਾਂ ਕਈ ਵਾਰੀ ਹਾਂ ਵਿੱਚ ਵਾਲੀ ਰਹਿਣ ਜਿਹੜੀ ਐਲੋਵੇਰਾ ਦੀ ਵੀ ਲਗਾਈ।
1: ਅੱਛਾ ਰਕੇਸ਼ ਜੀ, ਤੁਹਾਨੂੰ ਦੱਸਿਆ ਨਾ ਕਿ ਤੁਹਾਂ ਨੈਚੁਰਲ ਜਿਹੜਾ ਸਾਰਾ ਇਹ ਕੰਮ ਕਰਾ ਕਰਦੇ ਹਨ, ਤਾਂ ਪ੍ਰਾਕਿਰਤਿਕ ਦੇ ਪਾਸਾਂ ਤੁਹਾਂ ਦਾ ਰੁਝਾਨ ਕਿਵੇਂ ਹੋਇਆ? ਪ੍ਰੇਰਣਾ ਮਿਲੀ ਕਿ ਪ੍ਰਾਕਿਰਤਿਕ ਤਰੀਕੇ ਕਨੇ ਕੀਤੇ ਜਾਏ?
0: ਐਕਚੁਲੀ ਕਿਆ ਹੋ ਰਹਾ ਥਾ, ਸਾਡੇ ਪਾਸੇ ਜਿਹੜਾ ਕੈਮੀਕਲ ਕਨੇ ਪੈਸਟੀਸਾਈਡ ਦਾ ਜਿਹੜਾ ਯੂਜ਼ ਹੋ ਰਹਾ ਥਾ, ਸਹੀ ਤਰੀਕੇ ਨਾਲ ਨਹੀਂ ਹੋ ਰਹਾ ਥਾ। ਬਹੁਤ ਜ਼ਿਆਦਾ ਮਾਤਰਾ 'ਚ ਅਸੀਂ ਕੈਮੀਕਲ ਕਨੇ ਪੈਸਟੀਸਾਈਡ ਯੂਜ਼ ਕਰਾਦੇ ਥੇ।
1: ਹਾਂਜੀ
0: ਸਰ, ਜਿਹੜਾ ਕੈਮੀਕਲ ਪੈਸਟੀਸਾਈਡ ਅਸੀਂ ਜ਼ਮੀਨਾਂ 'ਤੇ ਪਾਦੇ ਥੇ, ਸਰ ਅਨਾਜ ਦੇ ਥਰੂ ਸਾਡੇ ਸਰੀਰਾਂ 'ਚ ਵੀ ਪੁੱਜਾਦਾ ਥਾ।
1: ਬਿਲਕੁਲ,
0: ਤਾਂ ਤਿਸ ਕਰਨਾ ਸਾਰੀਆਂ ਬਿਮਾਰੀਆਂ ਵੀ ਵਧਾ ਦੀਆਂ ਥੀਆਂ।
1: ਹਾਂਜੀ,
0: ਸਾਡਾ ਇਮਿਊਨਿਟੀ ਸਿਸਟਮ ਕਮਜ਼ੋਰ ਹੋਆ ਦਾ, ਕਿਉਂਕਿ ਸਾਨੂੰ ਪੌਸ਼ਟਿਕ ਅਨਾਜ ਨਹੀਂ ਮਿਲਦਾ, ਪੌਸ਼ਟਿਕ ਸਬਜ਼ੀਆਂ ਨਹੀਂ ਮਿਲ ਰਹੀਆਂ, ਜਾਂ ਪੌਸ਼ਟਿਕ ਹਲਦੀ ਵੀ ਨਹੀਂ ਮਿਲਦੀ।
1: ਹਾਂਜੀ,
0: ਤਾਂ ਉਸ ਵਜ੍ਹਾ ਨਾਲ ਮੇਰਾ ਵਿਚਾਰ ਆਇਆ ਥਾ 2016 'ਚ ਕਿ ਕੁਛ ਖੇਤਾਂ 'ਚ ਹਾਂ ਐਸਾ ਕੰਮ ਕਰੀਏ ਬਿਨਾਂ ਕੈਮੀਕਲ ਪੈਸਟੀਸਾਈਡ 'ਤੇ, ਤਾਂ ਕਿ ਜਿਹੜੀ ਵੀ ਖੇਤੇ 'ਚ ਚੀਜ਼ ਤਿਆਰ ਹੋਇਆ ਹੈ ਸਹਿ ਬਿਲਕੁਲ ਸ਼ੁੱਧ ਤਰੀਕੇ ਨਾਲ, ਪ੍ਰਕਿਰਤਿਕ ਤਰੀਕੇ ਨਾਲ ਤਿਆਰ ਹੋਵੇ।
1: ਜੀ ਦਿਖਾ, ਬੜੀ ਖੁਸ਼ੀ ਦੀ ਗੱਲ ਹੈ ਜਦੋਂ ਅਸਾਂ ਕਹਿੰਦੇ ਪ੍ਰਾਕਿਰਤਿਕ ਤਰੀਕੇ ਕਨੇ ਖੇਤੀ ਕਰਨ ਵਾਲੇ ਕਿਸਾਨ ਜਦੋਂ ਅਸਾਂ ਕਹਿੰਦੇ ਜੁੜਦੇ ਹਨ। ਅੱਛਾ, ਤਾਂ ਪ੍ਰਾਕਿਰਤਿਕ ਤਰੀਕੇ ਕਨੇ ਜਦੋਂ ਤੁਸੀਂ ਕਰਦੇ ਹਨ, ਤਾਂ ਅਸਾਂ ਦੇ ਸੁਣਨ ਵਾਲੇ ਤੁਸੀਂ ਇਹ ਦੱਸਾਂ ਕਿ ਕੌਣ ਕੌਣ ਘਟਕ ਜਿਹੜੇ ਸਰ ਤੁਸੀਂ ਬਣਾਉਂਦੇ ਹਨ ਆਪਣੀ ਜਦੋਂ ਹਲਦੀ ਕਨੇ ਇਹਦੀ ਜਦੋਂ ਖੇਤੀ ਤੁਸੀਂ ਕਰਨੀ ਹੈ, ਖਾਦ ਕੌਣ ਕੌਣ ਪਾਉਂਦੇ ਇਸ ਵਿੱਚ ਫਰੀ ਬਣਾ ਕੇ?
0: ਇਸ ਵਿੱਚ ਖਾਦ ਅਸਾਂ ਪਾ ਸਕਦੇ ਦੇਸੀ ਗਾਏ ਦੇ ਗੋਬਰ ਕਨੇ, ਅਸਾਂ ਗੰਜੀਵਾ ਅੰਮ੍ਰਿਤ ਬਣਾ ਸਕਦੇ,
1: ਹਾਂਜੀ
0: ਲਿਕੁਇਡ ਫੋਰਮ 'ਚ ਵੀ ਬਣਾ ਸਕਦੇ ਅਸਾਂ,
1: ਹਾਂਜੀ ਜੀਵ ਅੰਮ੍ਰਿਤ ਹੋਈ ਆ,
0: ਹਾਂਜੀ ਗੰਜੀਵਾ ਅੰਮ੍ਰਿਤ ਹੋਈ ਆ,
1: ਹਾਂਜੀ
0: ਲਿਕੁਇਡ ਫੋਰਮ 'ਚ ਵੀ ਬਣਾ ਸਕਦੇ ਅਸਾਂ, ਕਹਿੰਦਾ ਇਸ ਸੋਲਿਡ ਫੋਰਮ 'ਚ ਵੀ ਬਣਾ ਸਕਦੇ, ਗੋਠੂ ਅਸੀਂ ਜੀ ਪਹਿਲਾਂ ਗੋਠ ਬਣਾਉਂਦੇ ਉਸ ਫੋਰਮ 'ਚ ਵੀ ਬਣਾ ਸਕਦੇ ਇਸ,
1: ਹਾਂਜੀ
0: ਸਹਿ ਕਰ ਸਕਦੇ ਹਾਂ। ਡਾਇਰੈਕਟ ਅਸਾਂ ਦੇਸੀ ਖਾਦ ਵੀ ਯੂਜ਼ ਕਰ ਸਕਦੇ, ਡਾਇਰੈਕਟ ਅਸਾਂ ਮੈਕਸੀਮਮ ਜਿਹੜੀ ਗੋਟ ਮੈਨੂਅਰ ਜਿਸ ਬੋਲਦੇ ਮਿੰਗਣ ਵਾਲੀ ਖਾਦ ਵੀ, ਅਸਾਂ ਮੈਕਸੀਮਮ ਮਿੰਗਣ ਵਾਲੀ ਖਾਦ ਵੀ ਯੂਜ਼ ਕਰ ਲੈਂਦੇ ਵਿੱਚ।
1: ਅੱਛਾ, ਤਾਂ ਤੁਸੀਂ ਜੋ ਕਦੇ ਇਹਦੇ ਜਿਹੜੇ ਸਹਿ ਰਿਜ਼ਲਟ ਕਦੇ ਲੱਗਦੇ ਕਿ ਪ੍ਰਾਕਿਰਤਿਕ ਤਰੀਕੇ ਕਨੇ ਵਧੀਆ ਬਾਂਕਾ ਕੰਮ ਹੋ ਕਰਦਾ?
0: ਬੜਾ ਵਧੀਆ ਕੰਮ ਹੋਦਾ ਜਦੋਂ ਅਸਾਂ ਆਪਣੇ ਪ੍ਰੋਡਕਟ ਲੈ ਕੇ ਮਾਰਕੀਟ 'ਚ ਸਟਾਰਟਿੰਗ 'ਚ ਗਏ ਰਹੇ, ਸਾਨੂੰ ਇਤਨਾ ਅੱਛਾ ਰਿਸਪੋਂਸ ਮਿਲਾ ਕਿ ਸਾਡਾ ਲਗਭਗ 90% ਕਸਟਮਰ ਜਿਹੜਾ ਸਰ ਰਿਪੀਟ ਕਸਟਮਰ ਹੈ।
1: ਅੱਛਾ, ਹਾਂਜੀ ਦੇਖਾ ਕਹਿੰਦਾ ਅੱਜ ਕੱਲ੍ਹ ਦਾ ਜਿਹੜੀ ਸਾਹਿਬ ਦੇਸੀ ਕੋਈ ਵੀ ਅਗਰ ਅਸਾਂ ਦਾ ਉਤਪਾਦ ਹੈ ਦੇਸੀ ਤਰੀਕੇ ਕਨੇ ਤਿਆਰ ਕੀਤੇ ਆ, ਇਹਦੀ ਦੇਖਾ ਬਾਜ਼ਾਰ ਵਿੱਚ ਜਿਹੜੀ ਸਾਹਿਬ ਦਿਨੋ ਦਿਨ ਜਿਹੜੀ ਸਾਹਿਬ ਮੰਗ ਬਿਲਕੁਲ ਵਧਾ ਕਰਦੀ ਹੈ, ਹੈ ਨਾ? ਤਾਂ ਇਹ ਤੁਸੀਂ ਦੱਸਿਆ ਕਿ 2016 'ਚ ਤੁਸੀਂ ਪ੍ਰਾਕਿਰਤਿਕ ਖੇਤੀ ਕਨੇ ਜੁੜੇ, ਪ੍ਰਸ਼ਿਕਸ਼ਣ ਕਦੋਂ ਲਿਆ ਤੁਸੀਂ ਇਹਦੇ 'ਚ?
0: ਇਸ ਦਾ ਪ੍ਰਸ਼ਿਕਸ਼ਣ ਤਾਂ ਅਸਾਂ ਬੜੀ ਬਾਅਦ 'ਚ ਲਿਆ, ਹਾਂ ਕੰਮ ਬੜਾ ਪਹਿਲਾਂ ਹੀ ਸ਼ੁਰੂ ਕਰੀ ਤਿਆਰ ਆ।
1: ਅੱਛਾ,
0: 2021 'ਚ ਆਤਮਾ ਦੇ ਥਰੂ ਫਰੀ ਇਸਦਾ ਪ੍ਰਸ਼ਿਕਸ਼ਣ ਲਿਆ ਤਾ।
1: ਅੱਛਾ, ਕਦੋਂ ਕੀ ਇਹ ਤੁਸੀਂ?
0: ਇਹ ਨਗਰੋਟਾ ਸੋਰੀਆ,
1: ਨਗੋਟਾ ਸੋਰੀਆਂ ਬਲੋਕ 'ਚ ਟ੍ਰੇਨਿੰਗ ਹੋਈ ਸੀ?
0: ਹਾਂ, ਇਹ ਖੱਬਲ ਟ੍ਰੇਨਿੰਗ ਹੋਈ ਸੀ, 2 ਦਿਨ ਦਾ ਕੈਂਪ ਥਾ ਇੱਥੋਂ।
1: ਅੱਛਾ,
0: ਤਾਂ ਉੱਥੋਂ ਟ੍ਰੇਨਿੰਗ ਹੋਈ ਸੀ।
1: ਹਾਂਜੀ,
0: ਤਾਂ ਇਸ ਤੋਂ ਬਾਅਦ ਅਸਾਂ ਸਹਿ ਚੀਜ਼ਾਂ ਸਾਰੀਆਂ ਸਿੱਖੀਆਂ।
1: ਅੱਛਾ, ਤਾਂ ਜਿਹੀਆਂ ਪ੍ਰਾਕਿਰਤਿਕ ਦਾ ਤੁਸੀਂ ਜ਼ਿਕਰ ਕੀਤਾ ਆ, ਇਸ ਤਾਈਆਂ ਘਰ ਦੇਸੀ ਗਾਂ ਵੀ ਰੱਖੀਆਂ?
0: ਦੇਸੀ ਗਾਂ ਇੱਕ ਗਾਂ ਰੱਖੀਆਂ।
1: ਅੱਛਾ, ਦੁੱਧ ਵੀ ਦਿੰਦੀ ਹੋਣੀ?
0: ਦੁੱਧ ਵੀ ਦਿੰਦੀ ਹੈ।
1: ਅੱਛਾ ਅੱਛਾ, ਰਾਕੇਸ਼ ਜੀ ਤੁਹਾਨੂੰ ਦੱਸਿਆ ਕਿ ਜਦੋਂ ਤੁਸੀਂ ਇਹ ਖੁਦ ਉਤਪਾਦ ਤੁਸੀਂ ਬਣਾਉਂਦੇ ਹਨ, ਪੈਕਿੰਗ ਵਗੈਰਾ ਵੀ ਤੁਸੀਂ ਸਾਰੀ ਆਪੋ ਕਰਦੇ ਹਨ,
0: ਹਾਂਜੀ,
1: ਇਸ ਤੋਂ ਬਾਅਦ ਇਹ ਵੇਚਣਾ ਕਦੋਂ ਫਿਰ ਨੀ ਕੇ?
0: ਅਸਾਂ ਵਟਸਐਪ ਦੇ ਥਰੂ ਹੀ ਸਾਡੇ ਕਸਟਮਰ ਦੀ ਚੇਨ ਹੈ ਸਾਡੀ, ਅਸਾਂ ਜੈਪੁਰ ਵੀ ਭੇਜਦੇ ਕੁਛ ਹਲਦੀ ਪਾਊਡਰ,
1: ਅੱਛਾ
0: ਪਠਾਨਕੋਟ ਵੀ ਭੇਜਦੇ,
1: ਅੱਛਾ
0: ਕੁਛ ਹਰਿਦੁਆਰ ਕਨੇ ਦਿੱਲੀ ਵੀ ਕਸਟਮਰ ਹੈ ਸਾਡੇ,
1: ਹਾਂਜੀ,
0: ਤਾਂ ਜਲੂ ਅਸਾਂ ਸਾਡੇ ਪਰਮਾਨੈਂਟ ਕਸਟਮਰ ਹੈ, ਜਲੂ ਅਸਾਂ ਪੈਕੇਜਿੰਗ ਕਰਦੇ ਸਾਲੇ ਦੀ ਹਲਦੀ ਪੈਕੇਜਿੰਗ ਇੱਕ ਵਾਰੀ ਹੁੰਦੀ,
1: ਹਾਂਜੀ,
0: ਤਾਂ ਜਿਤਨੀ ਵੀ ਕੁਆਂਟਿਟੀ 'ਚ ਸਾਡੇ ਵੱਲ ਅਵੇਲੇਬਲ ਹੁੰਦੀ ਹੈ,
1: ਹਾਂਜੀ,
0: ਟਰਮਰਿਕ ਪਾਊਡਰ, ਤਾਂ ਅਸਾਂ ਜਿਹੜਾ ਅਸਾਂ ਪੈਕ ਕਰਕੇ ਜਿਹੜੇ ਸਾਡੇ ਪਰਮਾਨੈਂਟ ਕਸਟਮਰ ਹੈ ਉਹਨਾਂ ਪੂਰੇ ਸਾਲ ਦਾ ਕੋਟਾ ਤਿੰਨੇ ਭੇਜੀ ਦਿੰਦੇ ਬਾਈ ਕੋਰੀਅਰ।
1: ਅੱਛਾ ਅੱਛਾ, ਜਿਹੜਾ ਤੁਸੀਂ ਦੱਸਿਆ ਇਹ ਪਾਊਡਰ ਇਸੀ ਬਣਾਉਣ ਦੀ ਵਿਧੀ ਦੱਸਾਂ, ਕਿਵੇਂ ਕਿਵੇਂ ਬਣਾਉਣਾ ਹੈ ਸ਼ੁਰੂਆਤ 'ਤੇ ਚੜ੍ਹ ਸਾ ਕਿਵੇਂ ਕਰਨਾ ਹਲਦੀ, ਅਤੇ ਬਾਅਦ 'ਚ ਹਾਂ ਕੁਣ ਦੀਆਂ ਕੰਮ ਕਰਨਾ ਕਿ ਜਿਸ ਅਸਾਂ ਕਿ ਪਾਊਡਰ ਬਣਾਉਣਾ ਹੈ, ਕਿਆ ਕਿਆ ਕਰਨਾ ਪਾਉਂਦਾ?
0: ਹਲਦੀ ਹਾਂ ਚੱਲ ਖੇਤਰੇ 'ਤੇ ਨਿਕਾਲਣੀ ਹੈ,
1: ਹਾਂਜੀ,
0: ਇਸ ਤੋਂ ਬਾਅਦ ਹਾਂ ਤਸਾਈਆਂ ਪਹਿਲਾਂ ਜੜ੍ਹਾਂ ਕੱਟਣੀ ਹੈ,
1: ਅੱਛਾ ਸਾਫ ਕਰਨੀ ਹੈ,
0: ਹਾਂਜੀ ਜੜ੍ਹਾਂ ਕੱਟੀ ਕੇ ਅਸਾਂ ਤੁਸੀਂ ਫਿਰ ਪਾਣੀ ਸਾਫ ਕਰਨਾ,
1: ਹਾਂਜੀ
0: ਸਾਫ ਕਰੀ ਕੇ ਤੁਸੀਂ ਹਾਂ ਸਲਾਈਸਿੰਗ ਕਰ ਦੇਣੀ, हल्दी की जड़ा की स्लाइसिंग करके इसके बाद असा फिर जिसी सुखाते सोलर ड्रायर सोलर ड्रायर च जो सुखाने का फायदा है कि जो सा हल्दी है डायरेक्ट सनलाइट के कॉन्टैक्ट च नहीं आती तो इस जो वॉलेटाइल कंटेंट है मतलब जिस ऑयल की जी मात्रा है बिल्कुल सेफ रही तो साड़ी क्वालिटी जी इंप्रूव हो जाती इसके बाद असा इस ग्राइंडिंग करवा लेंगे
1: बाकी फिर बाद पाउडर बनी है
0: हाँ जी फिर पाउडर बनी है फिर हाँ अद्धा किलो ही पैकिंग करके स्टिकर वगैरह लगाई के जो सा परमानेंट कस्टमर है ना हाँ जी पूरे हाँ साल का कोटा बाई कोरियर भेजी दे
1: इस यानी कि और कुछ मिक्स नहीं करना है
0: इस च और कुछ मिक्स करने की जरूरत नहीं पाती
1: अच्छा तो जी अद्ध अद्धा किलो की पैकिंग है ये क्या भार है हमारा जल्द बेचना तो हाँ जी थोक भाव च बेचना या भी कुछ हिसाबे करने बेचते
0: असा इस रिटेल च बेचते
1: अच्छा ऐसा देखा ऐसा मन जाता ना कि प्राकृतिक तरीके जो उत्पाद तैयार करते हैं ना उन्होंने जरा थोड़ा मोल भाव जो थोड़ा ज्यादा होंगे है हाँ। तो हाँ जो क्या उस तरीके भा मिली आ दे
0: हाँ नॉर्मल हल्दी 350-350 रुपए किलो रेट है मार्केट 450 किलो है 450 रुपए पर किलो
1: अच्छा एलोवेरा का जिक्र तो हाँ किता हा
0: हाँ जी
1: तो क्या क्या प्रोडक्ट बनाते तो हाँ
0: एलोवेरा तो काफी सारे प्रोडक्ट बनी जाते पर हाँ सिर्फ हल्ले पाउडर पर ही ट्रायल लिया एलोवेरा दे पत्ते कट्टी के बारीक स्लाइसिंग करी के हाँ तुसी अभी सोलर ड्रायर च सुखांदे
1: अच्छा
0: जल उसे सोलर ड्रायर च पूरी तरह सुकी जांदा
1: हाँ जी
0: तुसी हाँ मैनुअली ग्राइंड कर लेंदे
1: अच्छा
0: जेड़ी साड़ी पुरानी चक्कियां थी
1: हाँ जी
0: हाँ तिना ने भी ग्राइंड कर लेंदे कने छोटी जेड़ी मसाले वाली मशीन होंदी है
1: हाँ जी
0: तिना कने ग्राइंड करके हाँ बारीक पाउडर बनाई के तुसी हाँ फेस पैक च यूज करदे
1: अच्छा
0: साड़ा एक प्रोडक्ट है टर्मरिक फेस पैक
1: हाँ जी
0: तो हाँ टर्मरिक फेस पैक च कुछ क्वांटिटी जेड़ी है हाँ एलोवेरा पाउडर की भी यूज कर लेंदे
1: हाँ जी जी तुम दसिया कि ब्लॉक रोटा सोरिया कने आत्मा प्रयोजन से जुड़ी रहते हैं
0: हाँ जी
1: तो ये अलावा जो प्राकृतिक की तो ट्रेनिंग जी है प्रशिक्षण लिया
0: हाँ जी
1: ये अलावा जी और कई तरह के ऐसे प्रशिक्षण जो शिविर लगते हैं कोई होर भी तुम ऐसी कोई ट्रेनिंग वगैरह की कोई
0: हाँ जी साल मई च सुभाष पालेकर जेडे हैं महाराष्ट्र के जिन्हें प्रकृति खेती पर पद्म हाँ श्री पुरस्कार मिलिया
1: हाँ जी हाँ
0: हाँ जी हाँ जी तो तिना की वर्कशॉप थी मई महीने
1: अच्छा
0: तो गवर्नमेंट ने पूरे हिमाचल के किसान भेजे थे इतों मैं गया था
1: अच्छा कुछ जगह ही है
0: 7 दिन की वर्कशॉप थी नासिक
1: अच्छा नासिक
0: हाँ जी नासिक थी महाराष्ट्र टर्मरिक हल्दी जड़ी है से एक बड़ा जबरदस्त औषधीय पौधा है
1: हाँ जी
0: असा टर्मरिक कन्ने एक स्किन केयर ना दा एक प्रोडक्ट बनाया
1: अच्छा
0: इस स्किन केयर प्रोडक्ट कन्ने लगभग लगभग सारिया स्किन दिया जितनी भी बीमारियां है ना स्किन
1: हाँ
0: डिजीज जितनी भी है ना
1: हाँ जी
0: से सारिया सारिया ठीक हो रही से प्रोडक्ट जेड़ा साड़ा बाकी सारे प्रोडक्टा दे ज्यादा बिकने वाला प्रोडक्ट है
1: अच्छा अच्छा राकेश जी एक गल अहां और करते हैं जे जेड़े तुहां अपनी जेड़ी जितनी भी तुहां खेती करते हैं तुहां दा जेड़ा ए इलाका है तो सिंचाई दा क्या साधन है पानी कोई क्या किया करदे तुहां अपने खेतां च पूरा
0: साडे पास सिंचाई दी कोई भी व्यवस्था ही नहीं अहां पूरी तरह ते बिल्कुल बारिश दे पानी पर ही डिपेंड है ना
1: अच्छा
0: तो असा जेड़े भी साडे एरिया चंगर एरिया है
1: हाँ जी
0: तो इस संजो बरसात दी बारिश ही यूज करदे हां पानी तो उस हिसाब ने ही असा अपनी फसल चयन कर सकते
1: हाँ जी अच्छा बरखबर है पूरा ये इलाका है
0: हाँ जी हाँ जी बरखबरी पूरा इलाका डिपेंड
1: दिखा जी विभाग द्वारा या कुछ पंचायत स्तर पर जी पानी के कोई खड्डे या कोई टैंक वगैरह बनते नहीं बनाए तो कुछ भी
0: नहीं सो दिया टैंक सड़ा नहीं बने कोई
1: बरसाती पानी रोकने वास्ते जी
0: हाँ जी हाँ जी सड़ा टैंक नहीं बने कोई भी सड़ा
1: अच्छा यानी कि बरखा जलू मौसम भर है उसी कन्ने ही तुहां जड़ा सा अपना खेती करते हैं देखा प्राकृतिक खेती का यह जड़ा सिद्धांत भी है कि इस जड़ा सा हाँ कट पानी कन्ने जड़ा सा एक बाकी खेती जड़ी सा कर सकते हैं
0: हाँ जी हाँ जी
1: तो राकेश जी देखा अहां दे जड़े बेरोजगार युवा साथी हैं सह दिखा नौकरियों पिछे तू घूमा करते हैं भले तेना जी अपन खुलियां जमीन हैं तिन्हें तुम क्या संदेश देना चाहेंगे
0: मैं एक संदेश देना चाहूँगा कि ऐसा नहीं है कि साढ़े चंगर एरिए कुछ नहीं हो सकता
1: हाँ जी
0: जदों असा ये काम स्टार्ट किया था तो मेरे विचार च जिहड़ा विचारिक उद्देश्य था यही था कि एक ऐसा मॉडल स्थापित करना चंगर एरिए कि असा अपनी जमीन दे उपज यो कि मार्केट कने जोड़ी सकीए
1: हाँ जी
0: तो अगर मार्केट दिखी के अगर कि कुछ मार्केट च कुछ चीज़ की डिमांड है
1: हाँ जी
0: अगर वो ही तैयार की जाए और उसे डायरेक्ट मंडी च ना ले जाई के अगर प्रोसेसिंग कने पैकेजिंग खुद की जाए और खुद किसान मार्केट च जाए तो फायदा किसान उठाई सकता
1: जी राकेश जी तुहां अपने खेतीबाड़ी दे अनुभव अहां कन्ने सांझा कीते अपना कीमती समय तुहां अहां जो दिता तुहां दा बहुत बहुत धन्यवाद
2: सेक्रेटरी जी दिखा इस जानकारी ते बाद हाँ फिर तो मनोरंजन की तरफ चलना, कन्नै टियाले पर शामिल करना है एक और प्यारा दिया लोकगीत।
3: जी बिल्कुल, दिक्खा किसान साथियां हैं वो लोग गीत सुनाना भी बड़ा जरूरी है कि पूरे दिन की थकावट होती है जी, लोग
2: जी
3: गीता सुन के जी उतरी आती है।
2: जी बिल्कुल, कन्नै भाई लोग गीत सुनते सुनते कमे करने का पता भी नहीं चलता है ना
3: जी,
2: कल काम हो ही है ना जी।
3: जी बिल्कुल।